फेसबुक पर मेरे सोने वीर परा सारे दिल जानी दबई तो सब मौजूद है मुर्शिद क्या जी का मोहतरमा जी सरकार हफ्ते आई गए वापस आया वहां आखने नाती के बड़े प्यार सोने साफ ता सुथरे वीर हाथ मुख ता हाथ में जा के हाँ मुर्शिद ऐ सारा ऐ रौनका नहीं बनिया ਇਹ ਤੁਸਾਂ ਨੇ ਆਖੀਆਂ ਨਾ ਕਮਾਲ ਨਾ ਸੋਹਣੀਆਂ ਅੱਖੀਆਂ ਨਾਲ ਅਸਾਂ ਕੀ ਤੱਕਨੇ ਹੋ ਮੇਰੇ ਵੀਰ ਯਸਰਬ ਖਾਨ ਸਾਹਿਬ ਇਸ ਲੈ ਸੰਸਾਰ ਰਜੂਰ ਤੋਂ ਸਾਡੇ ਨਾਲ ਮੌਜੂਦ ਹੈ ਉਹਨਾਂ ਕੀ ਵੈਲਕਮ ਆਣਾ ਵੀਰ ਉਮਰ ਅੱਖੀਆਂ ਨੇ ਵੈਲਕਮ ਟੂ ਦਾ ਸ਼ੋ ਜਨਾਬ ਮੇਰੇ ਸਾਨੀ ਸਿਹਤ ਮੁਬਾਰਕ ਹੈ ਠੀਕ ਹੈ ਦੇਖੋ ਯਗਨੀਆਂ ਖਾ ਦੇਸੀ ਕੁਕੜਾਂ ਦੀਆਂ ਜਿਤਨੇ ਸੁਨਰ ਇਸ ਲੈ ਪ੍ਰੋਗਰਾਮ ਸੁਣੀ ਰਹੇ ਹੋ ਇੱਕ ਵਾਰ ਫਿਰ ਤੁਸਾਂ ਕੀ ਵੈਲਕਮ ਟੂ ਦਾ ਹੁਣ ਜੋ अपने इस प्रोग्राम ने पहले गीत नहीं था वीर जनाब आप रजा साहब जितने भी दबे आप जितने भी परदेसी वेलकम टू द शो रजा साहब जी के सलामत रहे जी जुग जी है मोहतरम के एक बैडमिंटन ग्रुप से सलाम अलैकुम वालेकुम सलाम जी वेलकम इस लाइन सब को श्री तो असाना ना मौजूद है अरे ये असा आरफ रजा साहब यसरफ खान जिया मनीर साहब ਇਤਨਾ ਵੀ ਲਿੰਕ ਨਾ ਰੇਡੀਓ ਨੇ ਉਹਨਾਂ ਸਾਰੀ ਨਜ਼ਰ ਕਰ ਸਾ ਕਿਆ ਯਾਦਾਂ ਰੱਖ ਸੋ ਕਿ ਕਿਹੜੇ ਰਈਸ ਨਾਲ ਪਾ ਸਾ

0: ਉਮੀਦ ਹੀ ਕਿ ਤੁਸੀਂ ਪਸੰਦ ਕੀਤਾ ਸੀ ਆਪਣਾ ਗੀਤ ਮੌਜੂਦ ਹੈ ਸਾਨੂੰ ਕਿ ਵੈਲਕਮ ਮੁਹੰਮਦ ਯਾਸੀਨ ਪੀਜ਼ਾ ਮਾਸਟਰ ਸਾਹਿਬ ਨੂੰ ਕਿ ਵੈਲਕਮ ਆਣੇ ਆ ਕਿ ਵੀ ਆਪਣਾ ਸ਼ੋ ਇੱਜ਼ਤ ਬਿਸਮਿਲ੍ਲਾ ਜੀ ਇਹਨੂੰ ਬਾਦਸ਼ਾਹ ਗ੍ਰਹਿਣ ਬੇਤਾ ਮਾਸਟਰ ਔਰੰਗਜ਼ੇਬ ਖਾਨ ਉਹਨਾਂ ਕੀ ਵੀ ਅਸਾਂ ਸਤ ਬਿਸਮਿਲ੍ਲਾ ਜੀ ਇਹਨੂੰ ਆਣੇ ਆ ਗੀਤ ਨਾ ਲਾ ਇਸ ਮੌਕੇ ਬ੍ਰੇਕਿਆ ਨਾ ਟਾਈਮ ਹੋ ਗਿਆ ਤੁਸੀਂ ਸੁਣੀ ਰਹੀ 96 ਤੁਸੀਂ ਉਸਦੇ ਪ੍ਰੋਗਰਾਮ ਕਰੀ ਰਿਹਾ ਕਸ਼ਮੀਰ ਤੇ ਪਟਵਾਰੀ ਪ੍ਰੋਗਰਾਮ ਰੇਡੀਓ 1430 ਉੱਪਰ ਵੀ ਸੁਣਿਆ ਰੇਡੀਓ ਨੇ ਜਿਤਨੇ ਵੀ ਲਿਸਨਰ ਇਸ ਲੈ ਸੁਣੀ ਰਹੇ ਉਹਨਾਂ ਕੀ ਵੈਲਕਮ ਟੂ ਦਾ ਸ਼ੋ ਜਨਾਬ ਤੁਸੀਂ ਮੈਸੇਜ ਕਰੀ ਸਕਦੇ ਹੋ ਫੇਸਬੁੱਕ ਨੇ ਉੱਪਰ ਸਾਡਾ ਵਟਸਐਪ ਦਾ ਨੰਬਰ ਫੋਨ ਨੰਬਰ ਵੀ ਮੁਗਲ ਸਾਹਿਬ ਵੀ ਫੋਨ ਕੀਤਾ ਸਾ ਜੀ ਪਸੰਦ ਕਰੀ ਰਹੇ ਤਾਣੇ ਸੇ ਜੀ ਨਾਇਕ ਨਜ਼ਾਰ ਕੋਈ ਗੀਤ ਸੁਣਾ ਜ਼ਰੂਰ ਸੁਣਾ ਕਿਉਂ ਨਾ ਸੁਣਾ ਸਾ ਜੀ ਚੌਧਰੀ ਖੋ ਕੱਲਿਆ
1: My name is Shireen.
2: My name is Abdul Rahman.
3: My name is Sai Mudassir.
4: This is Rahul.
5: My name is Rizwan Ishwak.
6: My name is Asham.
7: My name is Azan Mudassir.
8: This is Ariba and you are listening to Link FM.
9: You are listening to Link FM 96.7.
10: Are you a taxi or private hire driver in Rotherham or Sheffield? Have you been involved in an accident? The claim team on Kimberworth Road, Rotherham is here to help you. We pay a £2,000 referral fee for non-fault taxi claims. Call us today on 0330 057 1009. That's 0330 057 1009. The claim team is here to help you get back on the road. Terms and conditions apply.
11: iTech Commercial Refrigeration and Air Conditioning. अगर आपको रेस्टोरेंट टेक अवे दुकानों और तमाम कमर्शियल फ्रिज फ्रीजर कोल्ड रूम और एयर कंडीशन की सर्विस और रिपेयरिंग की जरूरत है तो iTech Commercial Refrigeration and Air Conditioning की तजुर्बाकार टीम आपके लिए हाजिर है iTech Commercial Refrigeration and Air Conditioning. Contact number 07955198814 and 07955198824.
12: क्या आप किसी तकरीब का एहतमाम कर रहे हैं? शादी, मेहंदी, मिलाद शरीफ या खत्मे कुरान, छोटी महफिल हो या बड़ा इज्तिमा, याद रखें, शाहिद केटरिंग सर्विस 30 साल से ज्यादा तजर्बे के साथ हम 30 से 5000 अफराद तक की तकरीबात के लिए मियारी और लजीज खाने का बेहतरीन इंतजाम करते हैं। हमारे यहाँ प्रोफेशनल केटरिंग स्टाफ सर्विस भी दस्तयाब है ताकि आप बेफिक्र होकर अपनी तकरीब एंजॉय करें। बेहतरीन मियार, जायका और बाएतमाद सर्विस, यही हमारी पहचान है। राबता करें 07796510422 या विजिट करें शाहिद केटरिंग सर्विस, पाकिस्तान मुस्लिम सेंटर, शेफील्ड। आपकी खुशियों का बेहतरीन इंतखाब।
13: And the winner is...
14: Your business being heard on the radio.
15: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
3: Sheffield's very own community radio station.
4: Link FM.
6: My name is Shireen.
16: My name is Abdul Rahman.
17: My name is Sai Mudassir.
18: This is Rahul.
19: My name is Rizwan Ishraq.
20: My name is Asham.
21: My name is Azan Mudassir.
22: This is Ariba and you are listening to Link FM.
3: Anywhere you go, Link FM is always there with you. Listen online at linkfm.org.
4: Link FM.
3: Sheffield's Link FM.

0: ਤੈਨੂੰ ਪਤਾ ਹੈ?
1: ਇੱਕ ਮਿੰਟ।
2: ਹੈਲੋ।
1: ਹਾਂਜੀ ਪੁੱਤ, ਮੈਂ ਆਫਿਸ ਸੀ, ਮੈਂ ਕਰਦਾ ਬਾਅਦ ਚੋਂ ਨਾ।

ਵੈਲਕਮ ਬੈਕ ਜੀ ਬ੍ਰੇਕ ਤੋਂ ਬਾਅਦ ਇਸ ਪ੍ਰੋਗਰਾਮ ਸੁਣੀਏ ਪ੍ਰਦੇਸ਼ ਵਿੱਚ ਦੇਸ਼ ਲਿੰਕ ਐਫਐਮ 96.7 ਲਿੰਕਿੰਗ ਕਮਿਊਨਿਟੀ ਥਿੰਗ ਪੋਜ਼ਿਟਿਵ ਸਾ ਸਟੂਡੀਓ ਨੰਬਰ ਹੈ 0114261 8181 ਵਟਸਐਪ ਨੰਬਰ ਹੈ 0793984939 ਸਭ ਦੋਸਤਾਂ ਕਿ ਮੈਂ ਵੈਲਕਮ ਕਰਾਂ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼ ਇਹ ਤੁਸੀਂ ਆਪਣਾ ਲਿੰਕ ਐਫਐਮ ਜ਼ਰੂਰ ਜੁਆਇਨ ਕਰੋ ਜਿਹਦੇ ਨਾਲ ਸਾਡੇ ਦੋ ਸਾਥ ਦੇਣ ਸਪੈਸ਼ਲੀ ਲਿੰਕ ਐਫਐਮ ਨੇ ਗੁਮਨਾਮ ਹੀਰੋ ਉਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਸੁਣਨੇ ਜ਼ਰੂਰ ਹੈ ਜਨਾਬ ਅਤੇ ਅਸਾਂ ਨਾਲ ਸਾਡੇ ਦੋਸਤ ਮੰਮੀ ਯਸੀਨ ਸਾਹਿਬ ਪੀਜ਼ੇ ਵਾਲੇ ਜਨਾਬ ਪੀਜ਼ੇ ਬਣਾਈ ਰਹੇ ਜਨਾਬ ਅਤੇ ਉਹ ਸਲਾਮਾ ਜ਼ਿਕਰ ਸਭ ਦੋਸਤਾਂ ਜੀ ਮੰਮੀ ਯਸੀਨ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਯਾਦ ਕਰਦੇ ਨਾ ਅਤੇ ਇਸ ਦੌਰਾਨ ਸਾਡੇ ਦੋਸਤ ਚੰਦ ਜ਼ਮਾਨ ਸਾਹਿਬ ਨੂੰ ਫੋਨ ਆਇਆ ਉਹ ਵੀ ਸਭ ਦੋਸਤਾਂ ਸਲਾਮਾ ਕਰ ਰਹੇ ਸਨ ਠੀਕ ਠਾਕ ਸਨ ਜਨਾਬ ਅਤੇ ਉਹਨਾਂ ਨੂੰ ਫਰਮਾਇਸ਼ ਕੀਤੀ ਹੈ ਥੋੜ੍ਹੀ ਦੇਰੀ ਜੀ ਉਹਨਾਂ ਨੂੰ ਫਰਮਾਇਸ਼ ਲੈਣੀ ਆ ਪਹਿਲਾਂ ਤੁਸੀਂ ਸੁਣੋ ਇਹ ਸਭ ਦੋਸਤਾਂ ਵਾਸਤੇ ਆ ਅਤੇ ਇਸ ਤੋਂ ਪਹਿਲਾਂ ਉਮੀਦ ਹੈ ਕਿ ਸਾਡੇ ਰੋਟੀ ਗਰੁੱਪ ਨੇ ਸੱਦ ਲਏ ਜੇ ਉਹਨਾਂ ਕੀ ਆਪਣੀ ਫਰਮਾਇਸ਼ ਪਸੰਦ ਆਈ ਹੋ ਸੀ ਕਿਉਂਕਿ ਇਹਦੇ ਵਾਲੇ ਬੱਕਰੇ ਨੇ ਗੋਸ਼ਤ ਖਾ ਰਹੇ ਅੱਲਾ ਹੈਰ ਕਰ ਰਿਹਾ ਚਲੋ ਠੀਕ ਹੈ ਇਹ ਜਨਾਬ ਇਹ ਸੁਣੋ ਸਭ ਦੋਸਤਾਂ